0: ਹਰ ਘਰ ਚਾਰ ਵੋਟ ਦੇਣ ਵਾਲਾਂ ਲਈ ਮਨੁਹਾਰ ਕਰ ਰਿਹਾ ਹੈ। ਸਥਾਨੀ ਨਿਕਾਇ ਚੁਣਾਵ ਦਾ ਦੂਜਾ ਦੌਰ ਮਾਏ ਵੋਟ ਦੇਣ ਦਾ ਪਾਤਰ 87,60,000 ਬੱਤਾ ਮਤਦਾਤਾ 18,200 ਬੱਤਾ ਉਮੀਦਵਾਰਾਂ ਦਾ ਸਿਆਸੀ ਭਾਗ ਰੋ ਫੈਸਲੋ ਕਰੇਲਾ। ਮਤਦਾਨ ਸਾਰੂ ਸਗਲੀ ਤਿਆਰੀਆਂ ਪੂਰੀ ਫੈਕੀ ਹੈ। ਕਾਨੂੰਨ ਵਿਵਸਥਾ ਬਣਾਈ ਰੱਖਣ ਔਰ ਆਸਾਨੀਓ ਮਤਦਾਨ ਸਾਰੂ 54,000 ਬੱਤਾ ਕਰਮਚਾਰੀਆਂ ਰੋ ਹਿਫਾਜ਼ਤੀ ਅਮਲੋ ਰਹਿਵੇਲਾ। ਉਦੈਪੁਰ ਦਾ ਜ਼ਿਲ੍ਹਾ ਨਿਰਵਾਚਨ ਅਧਿਕਾਰੀ ਗੌਰਵ ਅਗਰਵਾਲ ਵੋਟ ਦੇਣ ਦਾ ਕਾਬਿਲ ਸਗਲਾ ਲੋਕਾਂ ਲੋਕਤੰਤਰ ਦਾ ਪ੍ਰਤੀ ਜ਼ਿੰਮੇਦਾਰੀ ਨਿਭਾਵਣ ਦੀ ਅਰਜ ਕੀਨੀ ਹੈ।
1: ਵੋਟਰਸ ਕੇ ਲਈ ਪੋਲਿੰਗ ਪਾਰਟੀਜ਼ ਕੇ ਲਈ ਜੋ ਅਸ਼ੋਰਡ ਮਿਨੀਮਮ ਫੈਸਿਲਿਟੀਜ਼ ਹੋਤੀ ਹੈ ਵੋ ਸਭ ਕਾ ਪ੍ਰਾਵਧਾਨ ਵਹਾਂ ਪੇ ਕੀਆ ਜਾ ਚੁਕਾ ਹੈ। ਜੋ ਪੁਲਿਸ ਜਾਬਤਾ ਹੈ ਵੋ ਵੀ ਨਿਰਧਾਰਿਤ ਮਾਤਰਾ ਮੇਂ ਨਿਰਧਾਰਿਤ ਬ੍ਰੀਫਿੰਗ ਕੇ ਸਾਥ ਮੇਂ ਵਹਾਂ ਪੇ ਤੈਨਾਤ ਰਹੇਗਾ ਤਥਾ ਸਭੀ ਆਵਸ਼ਕ ਵਿਵਸਥਾਏਂ ਵਹਾਂ ਪੇ ਕਰ ਲੀ ਗਈ ਹੈ। ਔਰ ਮੁਝੇ ਪੂਰਨ ਵਿਸ਼ਵਾਸ ਹੈ ਆਪ ਸਭ ਕੇ ਮਾਧਿਅਮ ਸੇ ਮੇਰੀ ਸਭ ਸੇ ਯਹੀ ਅਪੀਲ ਹੈ ਕਿ ਆਪ ਲੋਕ ਕੱਲ ਆਵਸ਼ਕ ਰੂਪ ਸੇ ਆਪਣਾ ਆਏ ਔਰ ਆਪਣੇ ਮਤਾਧਿਕਾਰ ਕਾ ਪ੍ਰਯੋਗ ਕਰੇ।
0: ਇਹ ਦਫਾ ਘਰ ਘਰ ਜਾਰ ਚੁਣਾਵ ਪਰਚੀ ਨਹੀਂ ਬਾਂਟੀ ਜਾ ਰਹੀ ਹੈ। ਆਪ ਰਾਜ ਨਿਰਵਾਚਨ ਆਯੋਗ ਦੀ ਵੈਬਸਾਈਟ ਮਾਥੇ ਵੋਟਰ ਲਿਸਟ ਮਾਏ ਨਾਮ ਦੇਖ ਸਕੋ ਹੋ। ਚੁਣਾਵ ਦਾ ਕਾਲ ਹੋਇਆ ਪਹਿਲਾ ਦੌਰ ਮਾਏ 162 ਨਿਕਾਇਆਂ ਮਾਏ 76% ਬੱਤਾ ਲੋਕ ਵੋਟ ਦੀਨਾ। ਭਾਜਪਾ ਔਰ ਕਾਂਗਰਸ ਦੋਨੋਂ ਖਾਸ ਸਿਆਸੀ ਪਾਰਟੀਆਂ ਜੀਤ ਸਾਰੂ ਰਣਨੀਤੀ ਦਾ ਤਹਿਤ ਆਪ ਆਪਣਾ ਉਮੀਦਵਾਰਾਂ ਨੇ ਇੱਕ ਸਾਗਰ ਰੱਖ ਰਹੀ ਹੈ। ਵਨ ਸਟੇਟ ਵਨ ਇਲੈਕਸ਼ਨ ਦੀ ਸੋਚ ਦਾ ਤਹਿਤ ਕਰਾਇਆ ਜਾ ਰਿਹਾ ਨਗਰੀ ਨਿਕਾਇ ਚੁਣਾਵ ਮਾਏ ਪੜਵਾ ਵਾਲਾ ਵੋਟਾਂ ਦੀ ਗਿਣਤੀ 14 ਸਤੰਬਰ ਨ ਕਰੀ ਜਾਵੇਲਾ। ਇਹ ਪਾਛੇ ਅਧਿਅਕਸ਼ ਅਹੁਦਾ ਸਾਰੂ 15 ਸਤੰਬਰ ਨ ਲੋਕ ਸੂਚਨਾ ਜਾਰੀ ਕਰੀ ਜਾਵੇਲਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਿਹਾ ਹੈ ਕਿ ਭਾਰਤ ਅੰਤਰਿਕਸ਼ ਹਲਕਾ ਨ ਸੁਰੱਖਿਅਤ ਸ਼ਾਂਤ ਔਰ ਟਿਕਾਊ ਬਣਾਉ ਰੱਖਣ ਦੀ ਮੰਸ਼ਾ ਰੱਖਿਆ ਹੈ। ਵੇ ਅੱਜ ਫਰਾਂਸ ਦੀ ਰਾਜਧਾਨੀ ਪੈਰਿਸ ਮਾਏ ਰਾਖੀ ਜਿਹਾ ਅੰਤਰਰਾਸ਼ਟਰੀ ਅੰਤਰਿਕਸ਼ ਸ਼ਿਖਰ ਸੰਮੇਲਨ ਮਾਏ ਵੀਡੀਓ ਕਾਨਫਰੰਸ ਦੇ ਜ਼ਰੀਏ ਬੋਲ ਰਿਹਾ ਹੈ। ਸ਼੍ਰੀ ਮੋਦੀ ਕਿਹਾ ਕਿ ਅੰਤਰਿਕਸ਼ ਮਾਏ ਇਨਸਾਨੀ ਹਲਚਲ ਅੰਤਰਰਾਸ਼ਟਰੀ ਕਾਨੂੰਨ ਸੰਵਾਦ ਔਰ ਨਿਆਰਾ ਨਿਆਰਾ ਪੱਖਾਂ ਦੀ ਆਪਸੀ ਮਦਦ ਮਾਥੇ ਆਧਾਰਿਤ ਵੇਵਣੀ ਚਾਹੀਚੇ। ਪ੍ਰਧਾਨ ਮੰਤਰੀ ਕਿਹਾ ਕਿ ਜਿਉਂ ਜਿਉਂ ਅੰਤਰਿਕਸ਼ ਮਾਏ ਇਨਸਾਨੀ ਹਲਚਲ ਵਧ ਰਹੀ ਹੈ ਤਿਉਂ ਤਿਉਂ ਟਕਰਾਵ ਦੀ ਬਜਾਏ ਮਦਦ ਥੋੜਾ ਵਕਤ ਦਾ ਫਾਇਦਾ ਰੇ ਬਜਾਏ ਟਿਕਾਊ ਵਿਕਾਸ ਔਰ ਅਲਗਾਵ ਰੇ ਬਜਾਏ ਸਮਾਵੇਸ਼ ਮਾਥੇ ਖਾਸ ਧਿਆਨ ਦਿਓ ਜਾਣੂ ਚਾਹੀਚੇ। ਪ੍ਰਧਾਨ ਮੰਤਰੀ ਕਿਹਾ ਕਿ ਭਾਰਤ ਰੋ ਵਸੁਧੈਵ ਕੁਟੁੰਬਕਮ ਰੋ ਨਜ਼ਰੀਓ ਏਕ ਪ੍ਰਿਥਵੀ ਏਕ ਪਰਿਵਾਰ ਏਕ ਭਵਿਸ਼ਯ ਦੀ ਭਾਵਨਾ ਮਾਥੇ ਆਧਾਰਿਤ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਮਾਏ ਇਸਮਾਇਲੀ ਮੁਸਲਿਮ ਸਮੁਦਾਇ ਦਾ 50ਵਾਂ ਇਮਾਮ ਔਰ ਸਮਾਜ ਸੇਵੀ ਪ੍ਰਿੰਸ ਰਹੀਮ ਆਗਾ ਖਾਨ ਪੰਚਮ ਸਾਗਰ ਮੁਲਾਕਾਤ ਕੀਨੀ। ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਸ਼੍ਰੀ ਮੋਦੀ ਬਤਾਇਓ ਕਿ ਬਾਤਚੀਤ ਦੇ ਦੌਰਾਨ ਵੇ ਸਵਾਸਥਯ ਸੇਵਾ ਖੇਤੀਬਾੜੀ ਗਾਵਾਂ ਹਲਕਾਂ ਦਾ ਵਿਕਾਸ ਨੌਜਵਾਨਾਂ ਔਰ ਮਹਿਲਾਵਾਂ ਨੇ ਮਜ਼ਬੂਤ ਬਣਾਉਣ ਮਾਏ ਆਗਾ ਖਾਨ ਵਿਕਾਸ ਨੈਟਵਰਕ ਸਾਗਰ ਭਾਰਤ ਦੀ ਭਾਗੀਦਾਰੀ ਨੇ ਔਰ ਮਜ਼ਬੂਤ ਬਣਾਉਣ ਦੇ ਬਾਰੇ ਮਾਏ ਵਿਚਾਰ ਕਰੀ ਚਿਓ। ਸੁਪਰੀਮ ਕੋਰਟ ਨਾਬਾਲਿਗ ਕਾਨੂੰਨ ਸੋਸ਼ਲ ਮੀਡੀਆ ਕਾਮ ਲੈਣ ਨੂੰ ਜੁੜਿਆ ਹਿਫਾਜ਼ਤੀ ਇੰਤਜ਼ਾਮਾਂ ਦੀ ਮੰਗ ਕਰਨ ਵਾਲੀ ਅਰਜ਼ੀ ਮਾਥੇ ਸੁਣਵਾਈ ਦੀ ਮਨਜ਼ੂਰੀ ਦੇ ਦੇਣੀ ਹੈ। ਅਰਜ਼ੀ ਮਾਏ 18 ਸਾਲ ਨੂੰ ਕਮ ਉਮਰ ਵਾਲਾ ਸਾਗੈ ਕਿਣੀ ਡਿਜੀਟਲ ਪਲੇਟਫਾਰਮ ਨੇ ਕਰਾਰ ਕਰਨ ਨੂੰ ਰੋਕਣ ਦੀ ਮੰਗ ਕਰੀ ਚੀ ਹੈ। ਮੁੱਖ ਨਿਆਇਆਧੀਸ਼ ਨਿਆਇਮੂਰਤੀ ਸੂਰਿਆਕਾਂਤ ਨਿਆਇਮੂਰਤੀ ਜੋਏ ਮਾਲਿਆ ਬਾਗਚੀ ਔਰ ਵੀ ਮੋਹਨਾ ਦੀ ਪੀਠ ਇੱਕ ਗੈਰ ਸਰਕਾਰੀ ਸੰਗਠਨ ਦੀ ਅਰਜ਼ੀ ਮਾਥੇ ਕੇਂਦਰ ਸਰਕਾਰ ਔਰ ਦੂਜੀ ਪਾਰਟੀਆਂ ਨੇ ਨੋਟਿਸ ਜਾਰੀ ਕੀਨੋ। ਅਰਜ਼ੀ ਮਾਏ ਕਹੀ ਜਿਉ ਹੈ ਕਿ ਫੇਸਬੁੱਕ ਔਰ ਸਨੈਪਚੈਟ ਸਮੇਤ ਨਿਆਰਾ ਨਿਆਰਾ ਸੋਸ਼ਲ ਮੀਡੀਆ ਪਲੇਟਫਾਰਮ 13 ਸਾਲ ਦੀ ਉਮਰ ਮਾਏ ਅਕਾਊਂਟ ਬਣਾਉਣ ਦੀ ਮਨਜ਼ੂਰੀ ਦੇਵੇ ਹੈ, ਜਦਕਿ ਭਾਰਤ ਮਾਏ ਕਾਨੂੰਨ ਦੇ ਮੁਜਬ 18 ਸਾਲ ਨੂੰ ਕਮ ਉਮਰ ਵਾਲਾ ਨੇ ਨਾਬਾਲਿਗ ਮਾਨਿਆ ਜਾਵੇ ਹੈ। ਇਹ ਸਮਾਚਾਰ ਆਪ ਆਕਾਸ਼ਵਾਣੀ ਜੈਪੁਰ ਅਜਮੇਰ ਨੂੰ ਸੁਣ ਰਿਹਾ ਹੋ। ਪ੍ਰਾਦੇਸ਼ਿਕ ਸਮਾਚਾਰ ਬੁਲੇਟਿਨ ਆਪ ਮਾਣਾ ਐਕਸ ਹੈਂਡਲ @AIR ਨਿਊਜ਼ _ ਜੈਪੁਰ, ਯੂਟਿਊਬ ਚੈਨਲ ਰਾਜਸਥਾਨ AIR ਨਿਊਜ਼ ਔਰ ਫੇਸਬੁੱਕ ਮਾਥੇ AIR ਨਿਊਜ਼ ਰਾਜਸਥਾਨ ਪਰਾਈ ਸੁਣ ਸਕੋ ਹੋ। ਅੱਜ ਵਿਸ਼ਵ ਆਤਮ ਹੱਤਿਆ ਰੋਕਥਾਮ ਦਿਵਸ ਹੈ। ਉਹ ਦਿਨ ਮਨਾਉਣ ਰੋ ਮਕਸਦ ਮਾਨਸਿਕ ਸਵਾਸਥਯ ਮਾਥੇ ਖਾਸ ਧਿਆਨ ਦਿੱਤਾ ਥਕਾਂ ਨਿਰਾਸ਼ਾ ਔਰ ਤਣਾਅ ਰੋ ਸਾਹਮੋ ਕਰਨ ਵਾਲਾਂ ਨੇ ਬਿਨਾਂ ਡਰਿਆਂ ਵਾਲੀ ਬਾਤ ਖੁੱਲ੍ਹ ਰੱਖਣ ਦੀ ਸੀਖ ਦੇਵੇ ਹੈ। जयपुरी मनोवैज्ञानिक याशिका अरोड़ा बतायो कि आत्महत्या गंभीर स्वास्थ्य चुनौती है। अकेलापन और मानसिक अवसाद रा हालात माए अपना लोगों बातचीत कर और जानकारों संपर्क कर और आत्महत्या रा विचारों बचो जा सके है।
2: इस डे पर हमें ये जानना बहुत जरूरी है कि आजकल स्पेसिफिकली यूथ में, हर उम्र के बच्चों में पहचानना कि सुसाइड को कैसे रोका जा सकता है, उसके साइंस एंड सिम्टम्स देखना अपने लेवल पर, एंड जब भी उन्हें मदद की नीड है तो मदद के लिए सही टाइम पर उन्हें पहचान कर पहुंचाना, उसे ये सपोर्ट और विश्वास दिलाना बहुत जरूरी है कि हम आपके साथ हैं सिचुएशन में, एंड अगर कुछ भी आप ऐसा फेस कर रहे हो, अपने लेवल पर चीजें नहीं हैंडल हो पा रही, नहीं समझ आ रहा क्या करें, तो ऑफकोर्स सही समय पर एक मेंटल हेल्थ प्रोफेशनल, एक साइकोलॉजिस्ट को कॉन्टैक्ट करना बहुत जरूरी है। काफी सारी फ्री हेल्पलाइन केयर्स भी आपको मिल जाएंगी अगर आप गूगल पे सर्च करेंगे सुसाइड हेल्पलाइंस, तो इनसे स्टेप लेना बहुत जरूरी है।
0: विश्व आत्महत्या रोकथाम दिवस के मौके प्रदेश में आज खास अभियान शुरू करीजियो। राज्य मानसिक स्वास्थ्य प्राधिकरण रे अध्यक्ष गायत्री राठौड़ बतायो कि एक महीना रा ई अभियान रे दौरान मानसिक स्वास्थ्य उन जुड़ी सेवाओं मजबूत बनावण और आप हित्यारी रोकथाम बाबत जाग जगावण सारू न्यारा न्यारा कार्यक्रम राख्या जावेला। राजस्थान संपर्क पोर्टल माथे दर्ज कराई जी 60 लाख 32 शिकायतों में आयु 59 लाख रो निपटारो करती उचियो है। मुख्य सचिव वी श्रीनिवास आज जयपुर में आ जानकारी दीनी व बचोड़ा मामला तेजी निपटावण रा हुक्म दीना। मुख्य सचिव बतायो कि चालू माली साल में 10 करोड़ पौधा रोपण रा लक्ष्य रे मुकाबले हाल ताई 9 करोड़ 68 लाख बत्ता पौधा रोप दिया चिया है। प्रदेश में चलाया जा रहा शुद्ध आहार मिलावट पर वार अभियान रहते खाद्य सुरक्षा और औषधीय नियंत्रण विभाग लगातार कार्रवाई कर रही है। जयपुर में जगतपुरा हल्का रा एक स्टोर में केंद्रीय दल औचक जांच कर करीब 1500 रूमबत्ता डेयरी उत्पाद और 100 किलोग्राम खाद्य सामग्री मौके ही नष्ट कराई। स्टोर खान पीन री म्याद पार सामग्री मिली। कोटपुतली बहरोड में आए खाद्य सुरक्षा दल न्यारी न्यारी दुकाना री जांच कर खान पीन री करीब 200 किलोग्राम सड़ी चीजा नष्ट कराई। अरब मौसम राजधानी जयपुर समेत प्रदेश का उगनी हल्का माए कठे कठे कालू चौमासारी बिरखा ओजू सरूफे वन रा आसार है। मौसम विभाग रे मुजब भरतपुर और कोटा संभाग रा कुछ हल्का माए हल्की मझला दर्जा री बिरखा फह सके है। प्रदेश रा लंका उगनी हल्का माए आवता 2-3 दिन माए बिरखा ओजू सरूफे वन री संभावना है। 13-14 सितंबर ने कोटा और उदयपुर संभाग माए कठे कठे मझला दर्जाओं भारी ताई बरसात फह सके है। बीकानेर संभाग में आई 13-15 सितंबर बीच कठे कठे हल्की जदके जोधपुर संभाग में हल्की मझला दर्जा रो में बरसबारा आसार है। ई बीच फिलहाल बरसात मंदी पड़ जावणो पारो चढ़ रियो है। श्रीगंगानगर बाड़मेर जैसलमेर झुंझुनू और चूरू समेत 9-32 ठोणा दिन री बगत तापमान 37 डिग्री सेल्सियस ऊंचो दर्ज करियो जा रियो है। श्रद्धा भक्ति और सामाजिक समरसता रो उत्सव मान्या जावण वाला रामदेवरा मेला माए आखा देश जात्रू पूग रिया है। रामदेवरा रो खास मेलो 13 सितंबर न भरेला। महाणा जैसलमेर खबर नवीस बतायो कि मेला सारू पुलिस और प्रशासन री ओर जरूरी बंदोबस्त करी चिया है।
3: श्रद्धालुओं को लेकर जिला प्रशासन ने सफाई सुरक्षा विद्युत पेयजल छाया यातायात पार्किंग चिकित्सा सूचना एवं निगरानी सहित विभिन्न व्यवस्थाओं को अंतिम रूप दिया है। मेला क्षेत्र को 4 जोन में बांटकर प्रत्येक जोन में करीब 225 सफाई कर्मी लगाए गए हैं। श्रद्धालुओं की सुविधा के लिए मेला क्षेत्र में 7 सूचना केंद्र भी स्थापित किए गए हैं। इसके साथ ही सुरक्षा व्यवस्था को मजबूत करने के लिए मेला क्षेत्र में 200 से अधिक नए सीसीटीवी कैमरे लगाए गए हैं। इसके साथ ही ग्राम पंचायत के 64 कैमरे पहले से ही संचालित है। वहीं मच्छरों एवं मौसमी बीमारियों से बचाव के लिए वाटर बेस्ड केमिकल से मेला क्षेत्र सहित विभिन्न वार्डो में फॉगिंग एवं स्प्रे करवाया गया है। मनीष व्यास, आकाशवाणी समाचार, जैसलमेर।
0: मेला में यात्रुओं की बढ़ती आमद न ध्यान रखता था रेलवे काल भगत की कोठी और श्री गंगानगर पोकरण बीच 3 जोड़ी मेला स्पेशल रेल चलावेला। ए गाड़ियां 15-15 फेरा करेला। श्री गंगानगर री जेल में आज विधिक जागरूकता शिविर लगाई चियो। जिला विधिक सेवा प्राधिकरण रा सचिव रवि प्रकाश सुथार कैदियां ने अपील और जमानत रा हक को जुड़ी जानकारियां दीनी और मुफ्त कानूनी सहायता रा बारा में बतायो। आखिर में खास समाचार एक कर फेरो सुन ले रहो। प्रदेश में स्थानीय निकाय चुनाव रा दूजा दौर रा तत्काल सुमारे 7 बजे वोट पड़ेला। प्रधानमंत्री नरेंद्र मोदी अंतर्राष्ट्रीय अंतरिक्ष शिखर सम्मेलन में कहो वसुधैव कुटुंबकम री भावना ने धरतियों आगे अंतरिक्ष ताई ले जावन री जरूरत। विश्व आत्महत्या रोकथाम दिवस रे मौके आज राज्य में 1 महीना रो जन जागरूकता अभियान शुरू करीचियो। और प्रदेश में घनखर ठोड़ा पारो चढ़ियो। जयपुर समेत कई ठोड़ा काल बिरखा उजू शुरू भेवन रा आसार। ईसा गई प्रादेशिक समाचार बुलेटिन पूरो भयो। नमस्कार।
4: FM 103.7 MHz पर श्रोताओं, ये है आकाशवाणी नागौर का चिरमी चैनल। शाम के 7 बजे हैं, लीजिए सुनिए आकाशवाणी के जयपुर अजमेर केंद्र से प्रसारित कार्यक्रम किसान वाणी।
5: तो शाम के 7 बजे